ਹੇਬਾ ਸਮੰਗਵਾ ਦੂਰ ਹੀ ਦੇਖੇ ਮਾਸ਼ਾਅੱਲਾ ਹੇਬਾ ਵਹੇਬਾ ਜ਼ਮੰਗਵਾ ਸੂਰ ਦੇਖੇ ਰਾ ਕੋਪਨ ਦੇ ਰਵਰ ਸੇ ਦੁਖਾ ਪ੍ਰਗਾਮ ਤੇ ਕੋਪਨ ਨਾਲ ਸੇ ਲੈ ਦੇਖੇ ਰਾ ਇਹ ਲਕ ਸੋਗਰਾ ਤੇ ਵਟਸਐਪ ਦੇ ਲਾਲ ਪਾਈ ਸਕੀ ਨੋ ਜ਼ਮਾ ਔਰ ਤਖਵਾ ਸੇ ਜੀ ਵਟਸਐਪ ਦੇ ਲਾਲ ਵਾਇਸ ਮਗਵਾ ਦੋ ਵਟਸਐਪ ਦੇ ਲਾਲ ਸੇ ਮਗਵਾ ਵਾਇਸ ਮਗਵਾ ਜੀ